ਤੁਹਾਂ 10 ਮਿੰਟ ਜਿਹੜੇ ਦੁਪਹਿਰਾਂ ਆਰਾਮ ਕਰਦੇ ਨਾ, ਇਸ ਟਾਈਮ ਵਿੱਚ ਤੁਹਾਂ ਕਿਆ ਕਰਨਾ ਵੀ ਕੁੱਕੜਾਂ ਦਾ ਔੜਾ ਖੋਲ੍ਹ ਹੀ ਦੇਣਾ, ਕਨੇ ਆਪਣਾ ਜਿਹੜਾ ਹੈ ਸੱਤੀ ਨੇ ਚੁਗਾਉਣਾ, 10-15 ਮਿੰਟ ਤੁਸੀਂ ਚੁਗਾ, ਬਾਕੀ ਘਰ ਦੇ ਆਹਾਂ ਤਾਂ ਸਾਰੇ ਜਿਹੜੇ ਕਿਸਾਨ ਬਾਗਵਾਨ ਪਸ਼ੂ ਪਾਲਕ ਭਾਈ ਭੈਣ ਹੈ ਨਾ, ਤਿੰਨਾਂ ਦੇ ਘਰਾਂ 'ਚ ਕਣਕ ਚੌਲ ਮੱਕੀ ਦੀ ਕੋਈ ਕਮੀ ਨਹੀਂ ਹੁੰਦੀ, ਹੈ ਨਾ, ਤਾਂ ਜਦ ਉਹ ਛੰਡ ਛੰਡਾ ਕਰਦੇ ਤਾਂ ਇਸ ਦਾ ਜਿਹੜਾ ਵੇਸਟੇਜ ਹੈ ਸਹਿ ਤੁਸੀਂ ਇਹਨੇ ਖਵਾਈ ਸਕਦੇ। ਕਨੇ ਬੋਲਦੇ ਵੀ ਘਰੇ ਲਸਣ ਪਿਆਜ਼ ਹੋ ਹੈ ਨਾ, ਤਾਂ ਆਹਾਂ ਤਾਂ ਸਾਰੇ ਜ਼ਿੰਮੇਦਾਰ ਲੋਕ ਹਨ, ਤਾਂ ਤਿੱਧੀ ਮਾਤਰਾ ਵੀ ਸਾਡਿਆਂ ਘਰਾਂ 'ਚ ਹੁੰਦੀ ਹੁੰਦੀ ਹੈ ਨਾ, ਤਾਂ ਬੋਲਦੇ ਲਸਣ ਪਿਆਜ਼ ਸਰਦੀਆਂ ਆਈਆਂ ਨਾ ਜੀਆਂ, ਤਾਂ ਅਗਰ ਤੁਸੀਂ ਮੁਰਗੀ ਪਾਲਣ ਕਰਨਾ ਹੈ ਤਾਂ ਮੱਕੀਆ ਦਾ ਜਿਹੜਾ ਜੀਆਂ ਪਿਆਣੀ ਨਹੀਂ, ਇਹੀਆਂ ਚੁਥਣੀ ਥੋੜ੍ਹੀ ਥੋੜ੍ਹੀ ਕਹਿੰਦੇ ਥੋੜ੍ਹੇ ਥੋੜ੍ਹੇ ਮੋਟੇ ਪੀਸ ਰਹਿਣ, ਅਤੇ ਉਹਦੇ ਬਣਾਉਣਾ ਦਰੜਾ ਟਾਈਪ ਨਾ, ਕਹਿੰਦੇ ਸਹਿ ਜਿਹੜਾ ਹੈ ਸਹਿ ਮੁਰਗੂਆਂ ਓ ਖਵਾਉਣਾ, ਠੀਕ ਹੈ ਜੀ। ਕਹਿੰਦੇ ਦੂਜੀ ਗੱਲ ਇਹ ਹੈ ਜਿਹੜਾ ਤੁਸੀਂ ਔੜਾ ਬਣਾਉਣਾ, ਅਤੇ ਇਸ 'ਚ ਤੁਸੀਂ ਦੋ ਖਾਨੇ ਰੱਖਣੇ, ਦੋ ਖਾਨੇ ਇਸ ਤਰ੍ਹਾਂ ਹੀ ਰੱਖਣੇ ਵੀ ਉਪਲਾ ਅਗਰ ਬਿੱਠ ਬੱਠ ਕਰੀਂਦੇ ਤਾਂ ਗਿੱਲਾ ਹੋਈ ਆ, ਕਹਿੰਦੇ ਪਾਣੀ ਪੂਣੀ ਵੀ ਸਟੀਂਦੇ, ਹੈ ਨਾ। ਬੜੇ ਛੋਟੇ ਚੂਜ਼ੇ ਅਗਰ ਤੁਸੀਂ ਪਾਲ ਗਏ ਤਾਂ ਤਿਹਦੀ ਸੰਭਾਲ ਜਿਹੜੀ ਹੁੰਦੀ ਸਹਿ ਜ਼ਿਆਦਾ ਹੁੰਦੀ, ਠੀਕ ਹੈ ਜੀ। ਇੱਕ ਦਿਨ ਪੁਰਾਣੇ ਮੁਰਗੇ ਵੀ ਜਿਹੜੇ ਹਨ ਸਹਿ ਵਿਭਾਗ ਵਾਲੇ ਦਿੰਦੇ ਹਨ, ਪਰ ਜੇ ਤੁਸੀਂ ਥੋੜ੍ਹੇ ਵੱਡੇ ਮੁਰਗੇ ਲੈਂਗੇ ਜਿਵੇਂ ਮੰਨੀ ਲਿਆ 15 ਦਿਨਾਂ ਦੇ 20 ਦਿਨਾਂ ਦੇ, ਤਾਂ ਤਿਸ 'ਚ ਤੁਹਾਨੂੰ ਦੇਖ ਰੇਖ ਜਿਹੜੀ ਹੈ ਸਹਿ ਥੋੜ੍ਹੀ ਘੱਟ ਕਰਨਾ ਪਾਉਣੀ, ਕਿਉਂਕਿ ਜਦ ਲੂ ਮੁਰਗਾ ਵੰਡੋਈ ਜਾਂਦਾ ਤਾਂ ਫਿਰ ਹੀ ਤਿਸਦਾ ਨਾ ਮਰਨੇ ਦਾ ਜਿਹੜਾ ਰੇਟ ਹੈ ਸਹਿ ਘੱਟ ਜਾਂਦਾ, ਹੈ ਨਾ। ਕਹਿੰਦੇ ਬੜੇ ਛੋਟੇ ਲਿਆਉਣੇ ਤਾਂ ਤਿਸ ਦੀ ਜਿਹੜੀ ਹੈ ਨਾ ਮਰਨੇ ਮੁਰਨੇ ਦਾ ਜ਼ਿਆਦਾ ਖਤਰਾ ਰਹਿੰਦਾ ਕਿਸਾਨ ਭਾਈਓ। ਤਾਂ ਇਹ ਜਿਹੜੀ ਮੁਰਗੀ ਪਾਲਣ ਦੀ ਯਾਨੀ ਕਿ ਘਰੇ ਦੇ ਪਛਵਾੜੇ ਮੁਰਗੀ ਪਾਲਣ ਦੀ ਜਿਹੜੀ ਜਾਣਕਾਰੀ ਹੈ ਸਹਿ ਤੁਹਾਡੇ ਕੰਨੇ ਸਾਂਝਾ ਕਰਾਂ, ਦੇ ਕਨੇ ਉਮੀਦ ਇਹ ਕਰਨੀ ਵੀ ਜਿਹੜੀ ਖੜਦੁੰਬੀ ਤਾਈ ਹੈ ਤੁਹਾਨੂੰ ਜੋ ਜਾਣਕਾਰੀ ਦਿੱਤੀ ਹੈ, ਉਮੀਦ ਕਰਦੀ ਵੀ ਇਹ ਤੁਹਾਨੂੰ ਜੋ ਪਸੰਦ ਜ਼ਰੂਰ ਆਉਣੀ ਹੈ। ਤਾਂ ਹੁਣ ਤੁਹਾਂ ਸੁਣਨਾ, ਤੁਹਾਂ ਵੀ ਕਨੇ ਮੈਂ ਵੀ ਕਿੱਠਿਆਂ ਮਿੱਠਿਆਂ ਹੋਈ ਕੇ ਸੁਣਨਾ ਹਾਂ ਇਹ ਪਿਆਰਾ ਦਿਆ ਲੋਕ ਗੀਤ, ਕਨੇ ਫਿਰ ਆਉਣਾ ਹਾਂ ਜਾਣਕਾਰੀ ਦੀ ਤਰਫ।